ਕਰੇ ਤੁਮਾਰ ਰਹਿਮਤ ਦੇ ਗਿਰ ਤਨ ਗਾਲਿਓ ਵਰਗ ਕਾ ਪੁਰਮਨ ਜਾਣ ਜਾਏ ਜਾਣ ਜਾਏ ਨਾ ਸਿਰਫ ਨਾ